0: ਕਿਰਸ਼ੀ ਜਗਤ ਕਾਰਿਆਕ੍ਰਮ ਸੁਣਨ ਵਾਲੇ ਸਾਰੇ ਬਾਣ ਭਾਈਆ ਨਸਰਿੰਦਰ ਬਾਈ ਜੀ ਰਾਮ ਰਾਮ। ਅਜੇ ਦੇਖੋ ਮੌਸਮ ਕੀ ਜਹਾਂ ਤੱਕ ਹਮ ਬਾਤ ਕਰੇ, ਮੌਸਮ ਬਾਦਲਵਾਈ ਕਾ ਹੈ, ਦਿਨ ਮੇ ਕੁਛ ਆਂਧੀ ਵੀ ਆਈ ਔਰ ਉਸੇ ਪਹਿਲੇ ਧੂਪ ਥੀ ਵੋ ਵੀ ਕਾਫੀ ਤੇਜ਼ ਥੀ ਔਰ ਮੌਸਮ ਬਦਲਾਵ ਕੀ ਸਥਿਤੀ ਮੇ ਹੈ। ਔਰ ਬਈ ਦੇਖੋ ਇਸਮੇ ਆਪਣਾ ਜੋ ਧਿਆਨ ਹੈ ਵੋ ਹਮਾਰੀ ਜੋ ਫਸਲੋਂ ਕਾ ਧਿਆਨ ਹੈ ਉਸਕਾ ਰੱਖਣਾ ਬਹੁਤ ਜ਼ਰੂਰੀ ਹੈ, ਆਪਣਾ ਜੋ ਪਸ਼ੂਧਨ ਹੈ ਉਸਕਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਔਰ ਜੋ ਹਮਾਰੀ ਫਸਲ ਹੈ ਜੈਸੇ ਹਮ ਬਾਤ ਕਰੇ ਬਈ ਜੋ ਗਵਾਰ ਹੈ ਉਸਕੀ ਸਬਜ਼ੀ ਕੇ ਲੀਏ ਵੀ ਹਮ ਕਾਸ਼ਤ ਕਰੇ ਹੈ, ਦਾਣੇ ਕੇ ਲੀਏ ਵੀ ਕਾਸ਼ਤ ਕਰੇ ਹੈ। ਤੋ ਇੱਕ ਪੂਰਵ ਪ੍ਰਸਾਰਿਤ ਬਾਤਚੀਤ ਹੈ, ਡਾਕਟਰ ਮਹਿਕ ਜੀ ਆਏ ਥੀ ਤੋ ਉਹਨੇ ਬਹੁਤ ਅੱਛੀ ਬੜੀਆ ਜਾਣਕਾਰੀ ਦੀ, ਚਾਹੇ ਉਹ ਹਮ ਸਬਜ਼ੀ ਕੇ ਲੀਏ ਲੈ ਰਹੇ ਜਾਂ ਚਾਹੇ ਦਾਣੇ ਕੇ ਲੀਏ ਲੈ ਰਹੇ। ਤੋ ਭਾਈ ਸੁਣੋ ਜੀ ਬਾਤਚੀਤ ਹੈ।
1: ਅੱਜ ਹਮਾਰੀ ਬਾਤਚੀਤ ਕਾ ਵਿਸ਼ਾ ਰਹੇਗਾ ਗਵਾਰ ਕੀ ਸਬਜ਼ੀ ਔਰ ਦਾਣੇ ਕੇ ਲੀਏ ਕਾਸ਼ਤ। ਔਰ ਇਸਕੇ ਲੀਏ ਆਜ ਸਟੂਡੀਓ ਮੇਂ ਹਮਨੇ ਆਮੰਤ੍ਰਿਤ ਕੀਆ ਹੈ ਡਾਕਟਰ ਮਹਿਕ ਜੀ ਕੋ। ਆਪ ਖੇਤਰੀ ਅਨੁਸੰਧਾਨ ਕੇਂਦਰ ਬਾਵਲ ਮੇਂ ਕਾਰਿਰਤ ਹੈ। ਡਾਕਟਰ ਸਾਹਿਬ ਆਪਕਾ ਸਵਾਗਤ ਹੈ ਸਟੂਡੀਓ ਮੇਂ।
2: ਧੰਨਵਾਦ ਸਰ, ਸਬਸੇ ਪਹਿਲੇ ਮੈਂ ਆਪਕਾ ਧੰਨਵਾਦ ਕਰਨਾ ਚਾਹੂੰਗੀ ਔਰ ਆਕਾਸ਼ਵਾਣੀ ਰੋਹਤਕ ਕਾ ਵੀ ਧੰਨਵਾਦ ਕਰਨਾ ਚਾਹੂੰਗੀ।
1: ਜੀ ਡਾਕਟਰ ਸਾਹਿਬ, ਗਵਾਰ ਕੀ ਫਸਲ ਵੈਸੇ ਤੋਂ ਪੁਰਾਣੀ ਇਲਾਕੋ ਮੇਂ ਭਾਈ ਲੇਤੇ ਹੈ, ਲੇਕਿਨ ਇਸਕੋ ਦੋ ਰੂਪ ਮੇਂ ਹਮ ਕਿਸ ਤਰ੍ਹਾਂ ਸੇ ਲੈ ਸਕਤੇ, ਯਾਨੀ ਕਿ ਇਸਕੀ ਸਬਜ਼ੀ ਕੇ ਰੂਪ ਮੇਂ ਵੀ ਔਰ ਦਾਣੇ ਕੇ ਰੂਪ ਮੇਂ ਵੀ।
2: ਸਰ ਯੇ ਜੋ ਹੈ ਇਸਕੋ ਹਮ ਸਬਜ਼ੀ ਕੇ ਰੂਪ ਮੇਂ ਵੀ ਲੇਤੇ ਹੈਂ ਔਰ ਦਾਣੇ ਕੇ ਰੂਪ ਮੇਂ ਵੀ ਲੇਤੇ ਹੈਂ ਔਰ ਇਸਕਾ ਜੋ ਗਵਾਰ ਕੀ ਚੂਰੀ ਹੋਤੀ ਹੈ ਉਸਕੇ ਤੌਰ ਪੇ ਵੀ ਲੇਤੇ ਹੈ। ਜੋ ਪਸ਼ੂ ਹੋਤੇ ਹੈ ਉਨਕੇ ਲੀਏ ਜੋ ਗਵਾਰ ਕੀ ਚੂਰੀ ਮੇਂ ਲਗਭਗ 42% ਤੱਕ ਪ੍ਰੋਟੀਨ ਹੋਤਾ ਹੈ ਜੋ ਪਸ਼ੂਓ ਕੇ ਲੀਏ ਫਾਇਦੇਮੰਦ ਵੀ ਬਤਾਇਆ ਗਿਆ ਹੈ। ਔਰ ਇਸਕੇ ਇਲਾਵਾ ਇਸਕਾ ਹਮ ਖਾਦੇ ਪਦਾਰਥੋਂ ਮੇਂ ਵੀ ਇਸਤੇਮਾਲ ਕਰਤੇ ਹੈ ਗਵਾਰ ਕੀ, ਜੋ ਇਸਮੇਂ ਨਾ ਗੋਂਦ ਕੀ ਮਾਤਰਾ ਹੋਤੀ ਹੈ ਲਗਭਗ 35% ਕੇ ਆਸ ਪਾਸ। ਤੋ ਇਸਮੇ ਖਾਦਯ ਪਦਾਰਥੋਂ ਮੇਂ ਜੋ ਹਮੇ ਜੈਸੇ ਅਗਰ ਹਮ ਬਾਤ ਕਰੇ ਪਨੀਰ ਕੀ, ਪਨੀਰ ਕੋ ਅਗਰ ਹਮੇ ਲੰਬੇ ਸਮੇਂ ਤੱਕ ਮਤਲਬ ਉਸਕੀ ਗੁਣਵੱਤਾ ਕੋ ਸੰਭਾਲ ਕੇ ਰੱਖਣਾ ਹੈ ਤੋ ਹਮ ਉਸਮੇਂ ਥੋੜਾ ਸਾ ਗਵਾਰ ਕਾ ਗਮ ਮਿਲਾ ਦੇਤੇ ਹੈ।
1: ਅੱਛਾ।
2: ਔਰ ਇਸਕੇ ਇਲਾਵਾ ਜੋ ਹਮ ਕੈਲੰਡਰ ਦੇਖਤੇ ਹੈ ਉਸਮੇਂ ਜੋ ਕਾਗਜ਼ ਕੀ ਜੋ ਉਸਮੇਂ ਸਖਤ ਹੋਤਾ ਹੈ ਜੋ ਕਾਗਜ਼ ਵੋ ਵੀ ਗਵਾਰ ਕੀ ਗਮ ਕੀ ਵਜ੍ਹਾ ਸੇ ਵੀ ਹੋਤਾ ਹੈ। ਔਰ ਇਸਕੇ ਇਲਾਵਾ ਜੋ ਯੇ ਹਮਾਰਾ ਵਿਸਫੋਟ ਮੇਂ ਇੰਧਨ ਕੇ ਤੌਰ ਪੇ ਇਸਕਾ ਵੀ ਹਮ ਯੂਜ਼ ਕਰਤੇ ਹੈ ਗਵਾਰ ਕੀ ਗੋਂਦ ਕਾ।
1: ਜੀ, ਯਾਨੀ ਕਿ ਉਦਯੋਗੋਂ ਕੇ ਲੀਏ ਵੀ ਬਹੁਤ ਫਾਇਦੇਮੰਦ ਹੈ ਔਰ ਇਨਸਾਨੋਂ ਕੇ ਔਰ ਪਸ਼ੂਓਂ ਕੇ ਲੀਏ ਵੀ। ਤੋ ਇਹ ਕਾਫੀ ਇੱਕ ਮਹੱਤਵਪੂਰਨ ਫਸਲ ਹਮ ਇਸਕੋ ਕਹਿ ਸਕਤੇ ਹੈ। ਤੋ ਪਹਿਲੇ ਅਗਰ ਹਮ ਬਾਤ ਕਰੇ ਕਿ ਹਮਨੇ ਸਬਜ਼ੀ ਕੇ ਲੀਏ ਫਸਲ ਲੈਣੀ ਹੈ ਤੋ ਕੌਨ ਸੀ ਕਿਸਮੇ ਹੈ ਜੋ ਅੱਛੀ ਪੈਦਾਵਾਰ ਦੇ ਦੇਤੀ ਹੈ?
2: ਇਸਮੇ ਜੋ ਹੈ ਇੱਕ ਹਮਾਰਾ ਜੋ ਭਾਰਤੀ ਅਨੁਸੰਧਾਨ ਕੇਂਦਰ ਹੈ ਜੋ ਦਿੱਲੀ ਮੇਂ ਹੈ ਉਸਕੀ ਇੱਕ ਵੈਰਾਇਟੀ ਹੈ ਪੂਸਾ ਨਵ ਭਾਰਤ ਕਰਕੇ।
1: ਪੂਸਾ ਨਵ ਭਾਰਤ?
2: ਹਾਂਜੀ
1: ਜੀ,
2: ਪੂਸਾ ਨਵ ਭਾਰਤ ਕਰਕੇ ਇੱਕ ਵੈਰਾਇਟੀ ਹੈ ਔਰ ਉਸਕੀ ਜੋ ਹਮਾਰਾ ਇਸਕੀ ਜੋ ਹਮਾਰੀ ਪੈਦਾਵਾਰ ਰਹਤੀ ਹੈ ਲਗਭਗ 20 ਕੁਇੰਟਲ ਗ੍ਰੀਸ਼ਮਕਾਲੀਨ ਮੇਂ ਔਰ ਜੋ ਹਮਾਰਾ ਮੌਨਸੂਨ ਕਾ ਜੋ ਸੀਜ਼ਨ ਹੋਤਾ ਹੈ ਉਸਮੇਂ ਲਗਭਗ 30 ਕੁਇੰਟਲ ਪਰ ਏਕੜ ਕੇ ਹਿਸਾਬ ਸੇ ਰਹਤੀ ਹੈ। ਔਰ ਇਸਕੀ ਅਗਰ ਹਮ ਸਬਜ਼ੀ ਕੇ ਤੌਰ ਪੇ ਗੁਣਵੱਤਾ ਕੀ ਬਾਤ ਕਰੇ ਤੋ ਇਸਮੇਂ ਜੋ ਗਰਭਵਤੀ ਮਹਿਲਾਏ ਹੋਤੀ ਹੈ ਇਸਮੇਂ ਬਹੁਤ ਸਾਰੇ ਜੋ ਵਿਟਾਮਿਨ ਮਿਲਤੇ ਹੈ, ਵਿਟਾਮਿਨ ਏ ਮਿਲਤਾ ਹੈ, ਵਿਟਾਮਿਨ ਸੀ ਮਿਲਤਾ ਹੈ, ਆਇਰਨ ਹੋਤਾ ਹੈ ਇਸਮੇਂ, ਕੈਲਸ਼ੀਅਮ ਹੋਤਾ ਹੈ, ਤੋ ਇਸਕੇ ਬਹੁਤ ਸਾਰੇ ਫਾਇਦੇ ਹੈ। ਤੋ ਹੱਡੀਓ ਕੇ ਲੀਏ ਬਹੁਤ ਅੱਛਾ ਰਹਿਤਾ ਹੈ ਅਗਰ ਹਮ ਇਸਕੋ ਸਬਜ਼ੀ ਕੇ ਤੌਰ ਪੇ ਖਾਤੇ ਹੈਂ, ਇਸਕੀ ਗਵਾਰ ਕੀ ਫਲੀ ਕੀ ਬਾਤ ਕਰਤੇ ਹੈ ਜੋ। ਔਰ ਇਸਮੇਂ ਜੋ ਹਮਾਰੇ ਗਰਭਵਤੀ ਮਹਿਲਾਏ ਹੋਤੇ ਹੈ ਉਨਕੇ ਲੀਏ ਵੀ ਅੱਛਾ ਹੋਤਾ ਹੈ ਕਿਉਂਕਿ ਇਸਮੇਂ ਕੈਲਸ਼ੀਅਮ ਹੋਤਾ ਹੈ।
1: ਜੀ, ਇਸਮੇਂ ਪੈਦਾਵਾਰ ਕਿਤਨੀ ਮਿਲ ਜਾਏਗੀ ਡਾਕਟਰ ਸਾਹਿਬ?
2: ਇਸਮੇਂ ਹਮਾਰੀ ਜੋ ਗ੍ਰੀਸ਼ਮਕਾਲੀਨ ਦੋ ਮਤਲਬ ਹਮਾਰੇ ਵੋ ਰਿਤੂ ਹੋਤੀ ਹੈ ਜਿਸਮੇਂ ਹਮ ਇਸਕੋ ਫਲੀ ਕੇ ਤੌਰ ਪੇ ਲੇਤੇ ਹੈ ਸਬਜ਼ੀ ਕੇ ਤੌਰ ਪੇ। ਤੋ ਗ੍ਰੀਸ਼ਮਕਾਲੀਨ ਮੇਂ ਜੋ ਹੈ ਇਸਕੀ ਜੋ ਹਮਾਰੀ ਪੈਦਾਵਾਰ ਹੈ ਵੋ 20 ਕੁਇੰਟਲ ਪਰ ਏਕੜ ਜਾਤੀ ਹੈ ਔਰ ਜੋ ਅਗਰ ਹਮ ਵਰਸ਼ਾ ਨਿਰਧਾਰਿਤ ਖੇਤਰੋਂ ਮੇਂ ਕਰ ਰਹੇ ਹੈ ਤੋ ਉਸਮੇਂ ਪੈਦਾਵਾਰ 30 ਕੁਇੰਟਲ ਪਰ ਏਕੜ ਜਾਤੀ ਹੈ।
1: ਜੀ, ਤੋ ਸਿਰਫ ਇੱਕ ਹੀ ਕਿਸਮ ਹੈ ਇਸਮੇਂ?
2: ਇਸਕੇ ਇਲਾਵਾ ਔਰ ਵੀ ਹੈ, ਪੂਸਾ ਮੌਸਮੀ ਕੀ ਹੈ ਇੱਕ ਕਿਸਮ, ਲੇਕਿਨ ਵੋ ਮਤਲਬ ਜੋ ਹਮਾਰੇ ਹਰਿਆਣਾ ਕੇ ਲੀਏ ਮੁਖਿਅਤਾ ਜਿਸਕੋ ਹਮ ਕਹਤੇ ਹੈ ਕਿ ਜਿਸਕੀ ਪੈਦਾਵਾਰ ਵੀ ਅੱਛੀ ਹੈ, ਸਿਫਾਰਿਸ਼ ਕੀ ਗਈ ਹੈ, ਤੋ ਵੋ ਪੂਸਾ ਨਵ ਭਾਰਤ ਕਰਕੇ ਹੈ।
1: ਜੀ, ਤੋ ਯੇ ਤੋ ਹੋਗੀ ਸਬਜ਼ੀ ਕੇ ਲੀਏ।
2: ਹਾਂਜੀ।